0: ဆွေဘုံတို့ဘစင်ငမတိကံဘူဂီခုံဆုံပါပါမိုရန်ကံလေးရူလ်ဒတို့ဘီနလူိကာရပဂီမတန်တဘီဒေတဘီဒီဘစီယကစဘနီဖလ်ဂီကံလာချန်နယ်လီဟောဇူလန်ထုတ်စရီရေပယူပလ်ဂီလီလာမချာအိနဆွေဘနီအိဘမိုဟမ္မဒ်အဗ်ဒူလ်မာလစ်ဘူထုတ်ပဒတင်ဘန်ဘလိုင်စရမ်ဘီမိုဘူထုတ်ပနာထုတ်ချုံရေနူဘလာဟောဇူတဘီရစီလီလာမချာအိနဆွေဘနီ
1: ਹੌਜਿਕ ਤਾਬੀ ਰਸੀ ਯਾਇਫਯੁੰਬਲ ਗਿਲੀਲਾ ਮਚਾ ਅਈਨਾ ਸੋਇਬਨੀ ਲੀਲਾ ਇਬਾ ਐਮਡੀ ਅਬਦੁਲ ਮਲਿਕ ਲੀਲਾ ਪੁਥੋਕਪਾ ਠੋਕਚਮ ਰੇਨੁਬਲਾ ਅਮਦੀ ਪੁਥੋਕਪਦ ਟਿੰਗਬੰਗਬਾ ਲਾਈਸ਼ਰਮ ਭੀਮੋ ਤਾਬੀ ਰਸੀ ਯਾਇਫਯੁੰਬਲ ਗਿਲੀਲਾ ਮਚਾ ਅਈਨਾ ਸੋਇਬਨੀ